0: ਵੰਡਰਫੁਲ ਟਰੈਕ ਟੇਕਨ ਫਰਮ ਦ ਮੂਵੀ ਧੁਰੰਧਰ ਔਰ ਇਹੀ ਸੋਚ ਰਹੇ ਹੋਗੇ ਸਾਨੂੰ ਸਾਰੀਆਂ ਛੱਡ ਗਈਆਂ ਰਾਹਾਂ ਕਿਹੜੇ ਪਾਸੇ ਜਾਈਏ ਸਜਣਾ ਵਿੱਚ ਇਜ਼ LSG ਲਖਨਊ ਸੁਪਰ ਜੈਂਟ ਬੋਟਮ ਨੰਬਰ ਪੇ ਹੈ ਜੀ 10ਵੇਂ ਨੰਬਰ ਪੇ ਇਨ ਦ ਚਾਰਟ ਆਫ ਦੀ IPL ਰੈਂਕਿੰਗਸ ਮੁੰਬਈ ਇੰਡੀਅਨਸ ਉਸੇ ਉੱਪਰ KKR ਉਨਸੇ ਉੱਪਰ ਐਂਡ ਦੈਨ DC ਜੋ ਲੀਡ ਕਰ ਰਹੇ ਹੈ ਜੀ ਪੰਜਾਬੀ ਆ ਗਿਆ ਪੰਜਾਬ ਕਿੰਗ 11 ਇਜ਼ ਲੀਡਿੰਗ ਦ ਚਾਰਟ ਵਿਦ 13 ਪੁਆਇੰਟਸ ਉਸਕੇ ਬਾਅਦ RCB ਵਿਦ 12 ਸਨਰਾਈਜ਼ ਹੈਦਰਾਬਾਦ ਵਿਦ 12 ਕਲੈਸ਼ਿੰਗ ਵਿਦ RCB ਐਂਡ ਰਾਜਸਥਾਨ ਰਾਇਲਸ ਐਂਡ ਗੁਜਰਾਤ ਟਾਈਟਨਸ ਸੋ ਆਈ ਥਿੰਕ ਦੀਜ਼ ਆਰ ਦ 5 ਟੀਮਸ ਟੂ ਲੁੱਕ ਆਊਟ ਫੋਰ ਇਨ ਦਿਸ IPL ਲੈਟਸ ਯੂ ਡੂ ਵੀ ਹੈਵ ਨੈਕਸਟ ਵਿਦ ਅਸ ਗੁੱਡ ਚਲੇ ਗਏ ਯਾਰ ਗੁੱਸਾ ਮਤ ਕੀਆ ਕਰੋ ਬਈ ਬਹੁਤ ਕਾਮ ਹੋਤੇ ਹੈ ਬਾਤ ਵੀ ਕਰਨੀ ਹੈ ਫਿਰ ਆਪਕਾ ਫੋਨ ਵੀ ਉਠਾਨਾ ਨੰਨੀ ਸੀ ਜਾਨ ਇਤਨੇ ਸਾਰੇ ਕਾਮ ਕੈਸੇ ਪੂਰੇ ਹੋਗੇ ਕੋਈ ਬਾਤ ਨਹੀਂ ਹੋ ਜਾਏਗੇ ਆਪ ਟੈਨਸ਼ਨ ਮਤ ਲੀਜੀਏ ਔਰ ਅਗਰ ਘਰ ਲੈਣਾ ਹੈ ਤਾਂ ਟੈਨਸ਼ਨ ਤੋਂ ਬਿਲਕੁਲ ਛੋੜ ਦੀਜੀਏ ਬਿਕਾਜ਼ ਡ੍ਰੀਮ ਹੋਮ ਮੋਰਗੇਜ ਇਜ਼ ਗੋਇੰਗ ਟੂ ਗੈਟ ਦੈਟ ਹੋਮ ਫਾਰ ਯੂ ਐਂਡ ਫਾਰ ਦੈਟ ਯੂ ਜਸਟ ਹੈਵ ਟੂ ਗਿਵ ਦਮ ਅ ਕਾਲ 972-245-5626 ਇਜ਼ ਦ ਫੋਨ ਨੰਬਰ ਐਂਡ ਆਈ ਨੋ ਹੁਸੈਨ ਸਾਹਿਬ ਜੈਨੂਇਨ ਔਥੈਂਟਿਕ and gives you the best advice when it comes to your home. If you're looking for the best mortgage option out there, dreamhomemortgage.com. Good evening, Fanasia. Who is this?
1: Hello.
0: Hi, good evening.
1: Hi, I would like to request a song, Is It Possible?
0: Oh, I thought you would like some chole puri, alu, bangan or something like that, you know. But yes, it's a radio station, so that is what I do. I play songs for you. Kya sunna chahengi? Aapka naam kya hai?
1: My name is Munni.
0: Munni. All right, Munni. एक मुन्नी और भी थी जो थी उसमें बजरंगी भाईजान आप उससे बड़ी मुन्नी है मुन्नी क्या सुनेगी
1: this song is called it's from the movie Malang
0: के गाने का नाम
1: it's something like who like Bolhu
0: Bolhu
1: Bolhu
0: होल्ड करो अब मैं आपको जरा ऑफ एयर लेके आपकी बात समझता हूँ क्योंकि अभी के लिए जो गाना लाइंड अप है वो तो बड़ा जरूरी है दिलजीत दोसांझ इज बैक विद अ बैंगर एंड ही वाज आल्सो एट द टुनाइट शो रिप्रेजेंटिंग पंजाब रिप्रेजेंटिंग इंडियंस एंड द वे ही डज इट नोबडी डज इट बेटर 55,000 टिकट्स सोल्ड इन ब्रिटिश कोलंबिया ऑन द 4th ऑफ मे फॉर हिज शो व्हाट अ लेजेंड